0: ਗੁਰੂ ਜੀ ਕੀ
1: ਦੀਪ ਨਾਰਾਇਣ ਭਗਵਾਨ ਕੀ ਦੇਵਾਦਿਦੇਵ ਦੇਵੇਸ਼ਵਰ ਮਹਾਦੇਵ ਕੀ ਧਰਮ ਸਮਰਾਟ ਸਤਿਗੁਰੂ ਸਵਾਮੀ ਮਾਧਵਨ ਜੀ ਭਗਵਾਨ ਕੀ ਸਤਿ ਸਨਾਤਨ ਧਰਮ ਕੀ ਸੋ ਇਟ ਇਜ ਵੈਰੀ ਇੰਪੋਰਟੈਂਟ ਦੈਟ ਡਿਵੋਸ਼ਨ ਐਂਡ ਆਫਨ ਕੈਨ ਹੈਪਨ that even the divine, the God, can have some kind of test for the bhaktas. Bhakta, devotees, and God, both are